0: ਸਿੱਖਿਆ ਜਾਵਣ ਵਾਲਾ 19ਵਾਂ ਰੋਜ਼ਗਾਰ ਮੇਲਾ ਮਾਏ ਵੀਡੀਓ ਕਾਨਫਰੰਸ ਦੇ ਜ਼ਰੀਏ 51,000 ਨੂੰ 32 ਨੌਜਵਾਨਾਂ ਨੇ ਨੌਕਰੀ ਲੱਗਣ ਦਾ ਕਾਗਜ਼ਾਤ ਸੌਂਪਿਆ। ਦੇਸ਼ ਦੀ ਸਰਹੱਦ ਦੀ ਹਿਫਾਜ਼ਤ ਔਰ ਮਜ਼ਬੂਤ ਔਰ ਕਰੜੀਕਰਨ ਸਾਰੂ ਸਮਾਰਟ ਬਾਰਡਰ ਪਰਿਯੋਜਨਾ ਸ਼ੁਰੂ ਕਰੀ ਜਾਵੇਲਾ। ਰਾਜਸਥਾਨ ਹਾਈਕੋਰਟ ਅੱਜ ਸਰਕਾਰ ਔਰ ਚੁਣਾਵ ਆਯੋਗ ਨੇ ਪੰਚਾਇਤਾਂ ਔਰ ਸ਼ਹਿਰੀ ਸਥਾਨੀ ਨਿਕਾਇਆਂ ਦਾ ਚੁਣਾਵ 31 ਜੁਲਾਈ ਤਾਈਂ ਕਰਾਵਣ ਦਾ ਹੁਕਮ ਦਿੱਤਾ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕਹਿਓ ਲਾਰਲਾ 12 ਸਾਲ ਮਾਏ ਰਾਜਸਥਾਨ ਮਾਏ ਰੇਲਾਂ ਜੁੜਿਆ ਬੁਨਿਆਦੀ ਢਾਂਚਾ ਰੋ ਤੇਜ਼ੀ ਵਿਕਾਸ ਫਿਓ। ਔਰ ਅੰਤਰਰਾਸ਼ਟਰੀ ਜੈਵ ਵਿਵਿਧਤਾ ਦਿਵਸ ਦੇ ਮੌਕੇ ਦੇਸ਼ ਔਰ ਪ੍ਰਦੇਸ਼ ਮਾਏ ਨਿਆਰਾ ਨਿਆਰਾ ਕਾਰਜਕ੍ਰਮ ਰਾਖੀ ਚਿਆ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਫਿਓ। ਨਮਸਕਾਰ।
1: कार्यक्रम जयमाला लेकर हम उपस्थित हो रहे हैं बस कुछ ही पलों में।
2: सपनों को हकीकत में बदलने के लिए सही समय पर सही कदम उठाना जरूरी है। भारतीय वायुसेना में कमीशन्ड ऑफिसर बनने के लिए एफकैट 2 ऑफ 2026 के आवेदन 20 मई से खुले हैं। विवरण के लिए विजिट करें fcat.edcil.co.in पर।